ਫਾਜ਼ਿਲਕਾ ਪੰਜਾਬ ਸੇ ਭੂਸਣ ਖੇੜਾ ਵਿਸੂ ਖੇੜਾ ਵਿਸਾਲ ਖੇੜਾ ਲਾਡੀ ਖੇੜਾ ਸਾਲਨੀ ਖੇੜਾ ਤਿਵਾਸੀ ਖੇੜਾ ਆਵੀ ਖੇੜਾ ਜੀਵਨ ਸਿੰਘ ਬੂਕ ਪਦਮਾ ਟੋਕੀਜ ਨੇਵਾਨਗਰ ਮੱਧ ਪ੍ਰਦੇਸ਼ ਸੇ ਸੁਦਰਸ਼ਨ ਸ਼ਾਹ ਪਲਵੀ ਸ਼ਾਹ ਪ੍ਰਖਰ ਸਾ ਕੁਸਲ ਸਾ ਨੀਤੀ ਸੁਰਭੀ ਅਸੁਨੀ ਸਾ ਮੰਗਲਾਬੇਨ ਸਾ ਔਰ ਰਾਜੇਂਦਰ ਜੀ ਸਾ ਬਾਗਪਤ ਉੱਤਰ ਪ੍ਰਦੇਸ਼ ਸੇ ਸੰਜੇ ਢਿੰਗਿਆ ਨਵਨ ਢਿੰਗਿਆ ਅਪਾਰ ਢਿੰਗਿਆ ਸਫੀਦੋ ਸਿਟੀ ਹਰਿਆਣਾ ਸੇ ਨਾਨਕ ਖੰਨਾ ਚੰਚਲ ਖੰਨਾ ਲਾਡੋ ਲਵਲੀ ਖੰਨਾ ਰਜਤ ਖੰਨਾ ਲਵ ਖੰਨਾ ਔਰ ਕੁਸ ਖੰਨਾ ਗ੍ਰਾਮ ਲੋਹੇੜੀ ਜ਼ਿਲ੍ਹਾ ਮਹੋਬਾ ਬੁੰਦੇਲਖੰਡ ਯੂਪੀ ਸੇ ਜੈਪਾਲ ਯਾਦੋ ਇੰਦਰਪਾਲ ਯਾਦੋ ਰਾਘਵੇਂਦਰ ਅਰਵਿੰਦ ਰਾਗਨੀ ਰੀਆ ਰੇਨੂ ਦਿਵਿਆਂਸੀ ਆਰਾਧਨਾ ਰੋਨਿਕਾ ਯਾਦੋ ਚੰਦਰੇਸ ਗੋਹਰ ਸੁਨੀਲ ਪਾਠਕ ਜਬਲਪੁਰ ਮੱਧ ਪ੍ਰਦੇਸ਼ ਸੇ ਅਸ਼ੋਕ ਸਿੰਘ ਸੁਨੀਤਾ ਸਿੰਘ ਪਿਆਰੀ ਗੁੜੀਆ ਔਰ ਵੇਦਾ ਸਿੰਘ ਗੁਜਰਾਤ ਗਾਂਧੀ ਗ੍ਰਾਮ ਸੇ ਪ੍ਰਵੀਣ ਸੋਨੀ ਕਲਾਵਤੀ ਔਰ ਸੋਨੀ ਔਰ ਜਗਦੀਸ਼ ਸ਼ੋਹਰੀ ਕੋਟਵਾ ਨਾਰਾਇਣਪੁਰ ਬਾਬਾ ਪੱਟੀ ਬਲੀਆ ਸੇ ਓਮ ਪ੍ਰਕਾਸ਼ ਰਾਏ ਸ਼੍ਰੀਮਤੀ ਊਸਾ ਰਾਏ ਅਮਿਤ ਕੁਮਾਰ ਰਾਏ ਹੈਪੀ ਰਾਏ ਬੜਾ ਬੰਬ ਚੌਕ ਖੰਡਵਾ ਮੱਧ ਪ੍ਰਦੇਸ਼ ਸੇ ਮਮਤਾ ਮਾਰਕੰਡੇ ਸੰਜੇ ਮਾਰਕੰਡੇ ਔਰ ਬੇਬੀ ਕਿੱਟੂ ਸੰਬਲਪੁਰ ਕਾਂਗੇਰ ਸੇ ਫਾਗੂ ਰਾਮ ਯਾਦੋ ਜੋਤੀ ਯਾਦੋ ਓਜਸਵੀ ਯਾਦੋ ਗ੍ਰਾਮ ਮਮਨਾ ਜ਼ਿਲ੍ਹਾ ਹਮੀਰਪੁਰ ਬੁੰਦੇਲਖੰਡ ਉੱਤਰ ਪ੍ਰਦੇਸ਼ ਸੇ ਰਾਮਸ਼ਰਨ ਵਿਸ਼ਵਕਰਮਾ ਸਾਹਿਲ ਵਿਸ਼ਵਕਰਮਾ ਮੰਜੂ ਰੰਜਨਾ ਵੰਦਨਾ ਪ੍ਰੀਅਲ ਔਰ ਦਿਵਿਆਂਸੀ ਵਿਸ਼ਵਕਰਮਾ ਭੋਪਾਲਗੜ੍ਹ ਰਾਜਸਥਾਨ ਸੇ ਧਰਮਿੰਦਰ ਛੀਪਾ ਕਪਿਲ ਛੀਪਾ ਪੂਜਾ ਪਰਿਹਾਰ ਸ਼ੇਰਵਾਨੀ ਉਸਕੂਲ ਗੰਜ ਡੁੰਡਵਾਰਾ ਉੱਤਰ ਪ੍ਰਦੇਸ਼ ਸੇ ਆਫਤਾਬ ਅੰਸਾਰੀ ਰਿਆਜ਼ ਅੰਸਾਰੀ ਮੁਹੰਮਦ ਕੈਫ ਅਨਵਰ ਮਾਸਟਰ ਲੁਬਨਾ ਅੰਸਾਰੀ ਆਲੀਆ ਅੰਸਾਰੀ ਵੜੀ ਖੇੜਾ ਪੰਜਾਬ ਸੇ ਮਿੰਟੂ ਟੋਮਸ ਪਿੰਕੀ ਲਵਲੀ ਆਰਤੀ ਅਰੋੜਾ ਗਾਉ ਨਥਾਨਾ ਪੰਜਾਬ ਸੇ ਹਰਜਿੰਦਰ ਛਿੰਦਾ ਜਸਵੀਰ ਜੱਸੀ ਸੀਤਾ ਔਰ ਗੀਤਾ ਗ੍ਰਾਮ ਕੁਸ਼ਟਾ ਬਜ਼ੁਰਗ ਅਮਰਾਵਤੀ ਮਹਾਰਾਸ਼ਟਰ ਸੇ ਪ੍ਰਵੀਰ ਹਾਗੋ ਨੇ ਯੋਗਿਤਾ ਹਾਗੋ ਨੇ ਸੁਸ਼੍ਰੀ ਪਿਅਲੀ ਔਰ ਪਾਰਥ ਹਾਗੋ ਨੇ ਮੱਧ ਪ੍ਰਦੇਸ਼ ਛਿੰਦਵਾੜਾ ਬੇਰਡੀ ਨਾਨਾ ਜੀ ਸੇ ਲਾਮਸੇ ਮੀਨਾ ਲਾਮਸੇ ਤੇਜਸ ਸ਼ੈ ਲਾਮਸੇ ਹਰਸਿਤਾ ਲਾਮਸੇ ਬੈਲਾਡੀਲ ਬਸਤਰ ਛੱਤੀਸਗੜ੍ਹ ਸੇ ਸ਼ਿਵ ਪ੍ਰਸਾਦ ਦੇਵਦਾਸ ਮੋਹਿਤ ਕੁਮਾਰ ਦੇਵਦਾਸ ਓਮਿਨ ਉੱਤਰਾ ਪਰਮੀਲਾ ਯਮੁਨਾ ਜਮੁਨਾ ਕੁਮਾਰੀ ਅੰਜੂ ਮੰਜੂ ਕੁਮਾਰੀ ਔਰ ਯੁਵਤੀ ਦੇਵਦਾਸ ਗ੍ਰਾਮ ਲਾਹੌਡਾ ਜ਼ਿਲ੍ਹਾ ਬਾਗਪਤ ਸੇ ਜਗਮੋਹਨ ਸਿੰਘ ਪ੍ਰਜਾਪਤ ਸ਼੍ਰੀਮਤੀ ਮੁਨੇਸ਼ ਦੇਵੀ ਅਰਜੁਨ ਭਾਰਤੀ ਬੇਟੀਆ ਅੰਜਲੀ ਨਿਤਿਨ ਜਗਮੋਹਨ ਸੁਧੀਰ ਨੂਤਨ ਆਪ ਸਭੀ ਕੀ ਫਰਮਾਇਸ਼ ਪਰ ਆਈਏ ਸੁਣਤੇ ਹੈ ਕਾਰਿਕ੍ਰਮ ਇਸ਼ਟਾ ਫਰਮਾਇਸ਼ ਕੀ ਅੰਤਿਮ ਪੇਸ਼ਕਸ਼ ਫਿਲਮ ਬੇਟਾ ਸੇ ਜਿਸਮੇ ਸਮੀਰ ਕੀ ਸਬਦ੍ਰਿਸ਼ਾ ਕੋ ਸੰਗੀਤਬੱਧ ਕੀਆ ਹੈ ਆਨੰਦ ਮਿਲਿੰਦ ਨੇ ਔਰ ਆਵਾਜ਼ ਦੀ ਹੈ ਉਦਿਤ ਨਾਰਾਇਣ ਅਨੁਰਾਧਾ ਪੌਣਵਾਲ ਨੇ